0: ਕਿਉਂ ਗੱਲ ਆਈ ਆ?
1: ਚਾਲ ਹਾਫਿਜ਼ ਤਾਹਿਰ ਜਿੰਜੀ ਸਾਹਿਬ,
0: ਅਲਹਮਦੁਲਿਲਾ ਅਸਾਂ ਤਵਾਂ ਕੇ ਦੁਆਉਂ ਦਿਉ ਤਾ ਅੱਲਾਹ ਕਰੇ ਖੁਸ਼ ਹੋ ਜੋ ਤਵਾਂ ਜੋ ਆਵਾਜ਼ ਬੁਧੀ ਅਸਾਂ ਕੇ ਦਾਦੀ ਖੁਸ਼ੀ ਥੀ ਦੀ ਆ।
1: ਤਮਾਮ ਗਣੀ ਮੁਹਬਤ ਹੋਇਨ ਤਵਾਂ ਜੋ ਪਿਆਰ ਹੈ ਮਿੱਠਾ ਮਾਣੋ ਕਿਰੋੜੇ ਕੁਰਬਤ ਆ ਜਾ।
0: ਅੱਲਾਹ ਕਰੇ ਖੁਸ਼ ਹੋ ਜੋ ਅਸਾਂ ਜਾ ਤਮਾਮ ਪੁਰਾਣਾ ਪੁਰਾਣਾ ਦੋਸਤ ਉਦਨ ਪਿਆ ਚੋਰ ਕੁਮਾਰ ਕੋਲੀ ਕੁੰਡਰੀ ਮੇ ਅਸਾਂ ਜੋ ਭਾਅ ਬੁਧੇ ਪਿਓ ਐ ਕਾਸਮ ਭਾਅ ਅਸਾਂ ਜੋ ਬੁਧੇ ਪਿਓ ਬਿਲਕੁਲ ਅਮਰ ਜੰਜੀ ਮੁਝੋ ਭਾਅ ਬੁਧੇ ਪਿਓ
1: ਕਿਰੋੜੇ ਕੁਰਬ ਮਿੱਠਾ ਮਾਣੋ ਕਿਰੋੜੇ ਕੁਰਬ ਜੀ ਜਨਾ।

ਦੱਸਣਾ ਸੀ ਤੇ ਕਾਲ ਤੇ ਇਸ ਅਗਰ ਕੇਰ ਆਏ ਹੈਲੋ ਅਸਲਾਮ ਅਲੈਕੁਮ ਜੀ ਕੇਰ ਸਾਹਿਬ ਛਾ ਹਾਲ ਹੈ ਸ਼ੌਕਤ ਅਲੀ ਜਖਰਾਣੀ ਸਾਹਿਬ ਖੁਸ਼ ਆਯੋ ਠੀਕ ਆਯੋ ਅਲਹਮਦੁਲਿਲਾ ਵਾਂ ਸਾ ਗੱਡ ਵੀ ਕੇਰ ਵੀ ਬੁਦੇ ਵਾਹ ਅਲੈਕੁਮ ਅਸਲਾਮ ਕਿਹੜੇ ਕੁਰਬ ਮਿੱਠਾ ਮਾਣੋ ਕਿਹੜੇ ਕੁਰਬ ਲੱਠੇ ਥੋੜ